ਜੀ ਸੁਣਿਓ ਕਿਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਆਪਕੇ ਸਾਥ ਤੋਂ ਅੱਜ ਦਿਨ ਮੇਂ ਟੈਂਪਰੇਚਰ ਜੋ ਥਾ ਨਾ ਵੋ ਫੀਲਸ ਲਾਈਕ ਯਾਨੀ ਕਿ ਫੀਲਸ ਲਾਈਕ 48 ਡਿਗਰੀ ਸੈਲਸੀਅਸ ਹੋ ਗਿਆ ਥਾ ਜਬ ਟੈਂਪਰੇਚਰ 43 ਡਿਗਰੀ ਸੈਲਸੀਅਸ ਥਾ ਸੋ ਯਾ ਅੱਜ ਕਾ ਮਿਨੀਮਮ ਟੈਂਪਰੇਚਰ ਹੈ 30 ਡਿਗਰੀ ਸੈਲਸੀਅਸ ਹਿਊਮਿਡਿਟੀ ਕੀ ਬਾਤ ਕਰੇ ਤੋ ਅਭੀ 38% ਹੈ ਔਰ ਰਾਤ ਤੱਕ 11 ਵਜੇ ਤੱਕ ਹੋਤੇ ਹੋਤੇ ਹਿਊਮਿਡਿਟੀ ਜੋ ਹੈ 65% ਤੱਕ ਪਹੁੰਚ ਜਾਏਗੀ 33 ਡਿਗਰੀ ਸੈਲਸੀਅਸ ਟੈਂਪਰੇਚਰ ਕੇ ਸਾਥ ਸੋ ਯਾ ਹਿਊਮਿਡਿਟੀ ਇੱਕ ਵਾਰ ਚਲੇ ਜਾਏ ਮੌਸਮ ਤੋ ਫਿਰ ਇਸ ਵੇ ਇੱਕ ਵਾਰ ਮਸਤੀ ਹੈ ਲੇਕਿਨ ਅੱਜ ਸੁਬਹੇ ਮੈਂ ਥੋੜ੍ਹਾ ਜਲਦੀ ਉੱਠੀ ਤੀ ਅਰਲੀ ਮੋਰਨਿੰਗ ਉੱਠੀ ਤੀ ਤੋ ਬਾਹਰ ਨਿਕਲ ਕੇ ਇੱਕ ਐਸਾ ਇੱਕਦਮ ਸੇ ਧੂਪ ਵਾਲਾ ਭਬਕਾ ਸਾ ਨਹੀਂ ਪੜਾ ਥਾ ਨੋਰਮਲ ਲੱਗ ਰਹਾ ਥਾ ਤੋ ਯਾ ਨੋਰਮਲ ਹੋ ਰਹੀ ਹੈ ਚੀਜ਼ੇ ਧੀਰੇ ਧੀਰੇ ਸਿਮਰਨ ਗੌਰੇ ਆਪਕੇ ਸਾਥ ਬਿੰਦਾਸ